0: ਤਾਂ ਬਣ ਰਾਮ ਰਾਮ।
1: ਸਭ ਤਰੀ ਬਣ, ਆਪਣੇ ਵੀ ਰਾਮ ਰਾਮ, ਔਰ ਕਾਰਿਕ੍ਰਮ ਸੁਣਨ ਵਾਲੇ ਸਾਰੇ ਬਣ ਬਾਈਆਂ ਨੇ ਰਾਮ ਰਾਮ। ਔਰ ਸਭ ਤਰੀ ਬਣ, ਦੇਖ ਗਰਮੀ ਪੜਨ ਲੱਗ ਰਹੀ ਹੈ, ਕੱਲ 25 ਤਾਰੀਖ ਤੱਕ ਨੂੰ ਕਹਿੰਦੇ ਨੌ ਤਪਾ ਸ਼ੁਰੂ ਹੋ ਗਿਆ ਹੈ, ਔਰ 2 ਤਾਰੀਖ ਤਾਈ ਨਿਊ ਏ ਤਪਾਗਾ ਆਪਣੀ ਧਰਤੀ।
0: ਬਿਲਕੁਲ, ਔਰ ਦੇਖੋ ਧਰਤੀ ਤਪੇਗੀ ਤੋ ਸਾਰੀ ਚੀਜ਼ਾਂ ਨਾਲ ਪ੍ਰਭਾਵਿਤ ਕਰੇਗੀ, ਤੋ ਇਸ ਸਥਿਤੀ ਮੈਂ ਆਪਾਂ ਪੌਦਾ ਪੋਸ਼ਕ ਤੱਤਵੋਂ ਕੀ ਕਮੀ ਉਸਕਾ ਨਿਦਾਨ ਕਿਸ ਤਰ੍ਹਾਂ ਕਰ ਸਕਾਂ, ਇਸ ਪਰ ਆਪਾਂ ਬਾਤਚੀਤ ਕਰਾਂਗੇ।
1: ਦੇਖ ਸਾਤਰੀ ਬਾਣੀ, ਇਹ ਬਾਤ ਤੋਂ ਸਹੀ ਹੈ, ਚਾਹੇ ਪੋਸ਼ਕ ਕਿਸੇ ਚੀਜ਼ ਕੇ ਵੀ ਹੋ, ਚਾਹੇ ਆਪਾਂ ਹੀ ਲਾ ਲੇ ਆਪਣੇ ਬੜਕਾ ਮਨ ਲਾ ਲੇ, ਜਾਂ ਆਪਾਂ ਦੇਖ ਆਪਾਂ ਡਾਕਟਰ ਦੌਰਾ ਜਾਵਾਂ, ਆਪਾਂ ਨਾ ਕਦੇ ਕਹਿ ਕਿ ਬਤਾ ਦੇ ਕਮੀ, ਕਦੇ ਵਿਟਾਮਿਨ ਹੈ, ਕਿਤੇ ਵਿਟਾਮਿਨ ਸੀ ਹੈ, ਕਿਤੇ ਵਿਟਾਮਿਨ 12, ਤੇ ਇਸ ਤਰ੍ਹਾਂ ਜੋ ਆਪਣੀ ਫਸਲ ਹੈ ਨਾ, ਉਨਕੇ ਫਸਲ ਕੇ ਪੌਦਿਆਂ ਮੈਂ ਵੀ ਕਿਸੇ ਨਾ ਕਿਸੇ ਚੀਜ਼ ਕੀ ਕਮੀ ਜਬ ਰਹਿ ਜਾ ਹੈ, ਤੋ ਜੋ ਫਸਲ ਹੈ ਉਸਕਾ ਵਿਕਾਸ ਆਪਣਾ ਆਪ ਰੁਕ ਜਾ ਹੈ।
0: ਬਿਲਕੁਲ, ਦੇਖੋ ਪੌਦੋਂ ਕੇ ਵਿਕਾਸ ਕੇ ਲਈ ਆਪਣੇ 17 ਪੋਸ਼ਕ ਤੱਤਵੋਂ ਕੀ ਜ਼ਰੂਰਤ ਪੜਾ ਹੈ,
1: ਅੱਛਾ,
0: ਜੋਨ ਸਾ ਵੀ ਪੋਸ਼ਕ ਤੱਤਵ ਕਮ ਹੋ ਜਾਏਗਾ,
1: ਹਾਂ,
0: ਤੋ ਹੀ ਆਪਣੇ ਉਸਮੇ ਕਮੇਂਟ ਕੀ ਮੈਂ ਰੁਕਾਵਟ ਪੌਦਿਆਂ ਮੈਂ ਆ ਜਾਏਗੀ, ਆਪਣੀ ਫਸਲ ਮੈਂ ਤੋ ਹੀ ਬਡੁਆਰ ਮੈਂ ਕਮੀ ਆ ਜਾਏਗੀ, ਆ ਪੀੜਾ ਆਪਣਾ ਆ ਜਾਏਗਾ, ਜਾਂ ਕੁਛ ਹੋਰ ਲੱਛਣ ਦਿਖਾਈ ਦੇਣ ਲੱਗ ਜਾਏਗੇ, ਮੁਰਜ ਆ ਜਾਏਗੀ, ਬੋਨੀ ਰਸਤਾ ਮੈਂ ਆ ਜਾਏਗੀ, ਇਸ ਤਰ੍ਹਾਂ ਕੀ ਚੀਜ਼ਾਂ ਆਪਣੇ ਫਸਲ ਮੈਂ ਆਮ ਤੌਰ ਪਰ ਆਪਾਂ ਦੇਖਣ ਨੂੰ ਮਿਲੇ ਹੈ, ਤੋ ਇਨ ਚੀਜ਼ਾਂ ਕੀ ਭਰਪਾਈ ਆਪਾਂ ਨੂੰ ਕਰਨੀ ਚਾਹੀਏ, ਔਰ ਕਿਸ ਤਰ੍ਹਾਂ ਇਨ ਚੀਜ਼ਾਂ ਪਰ ਆਪਾਂ ਕੰਮ ਕਰ ਸਕਾਂ ਉਸ ਬਾਰੇ ਮੈਂ ਆਪਾਂ ਬਾਤਚੀਤ ਕਰਾਂਗੇ।
1: ਤੋ ਇਸ ਮੈਂ ਦੇਖ ਸਾਵਿਤਰੀ ਬੇਬੇ, ਇਹ ਬਾਤ ਹੈ ਕਿ ਆਪਾਂ ਨੇ ਆਪਣੇ ਸਰੀਰ ਖਾਤਰ, ਆਪਣੇ ਤਨ ਮਨ ਖਾਤਰ ਵਧੀਆ ਖਾਣਾ ਚਾਹੀਏ, ਉਸ ਆਪਾਂ ਨੇ ਪੌਦਾ ਨੇ ਆਪਣੀ ਫਸਲ ਨੇ ਵੀ ਚਾਹੀਏ, ਤੋ ਬਾਤ ਆ ਜਾਵੇ ਸੰਤੁਲਿਤ ਖਾਦ ਹੈ, ਜੇ ਉਸਮੇ ਜੈਵਿਕ ਖਾਦ ਆ ਗਿਆ, ਜਾਂ ਆਪਣੇ ਮਿੱਟੀ ਪਾਣੀ ਕੀ ਜਾਂਚ ਆ ਗਈ, ਜਾਂ ਫਿਰ ਜੋ ਆਪਣੇ ਜੋ ਕ੍ਰਿਸ਼ੀ ਵਿਗਿਆਨਿਕ ਹੈ, ਬਾਰ ਬਾਰ ਆਪਾਂ ਨੇ ਚੇਤਾਵਾ ਹੈ ਕਿ ਬਈ ਆਪਣੀ ਮਿੱਟੀ ਪਾਣੀ ਕੀ ਜਾਂਚ ਕਰਾ ਕੇ ਉਸਮੇ ਪਤਾ ਕਰਤੇ ਰਹੋ ਕਿ ਆਪਕੀ ਫਸਲ ਮੈਂ ਕੌਣ ਸੇ ਪੋਸ਼ਕ ਤੱਤਵ ਕੀ ਕਮੀ ਹੈ।
0: ਬਿਲਕੁਲ ਅਨੀਤਾ ਬਾਨ, ਸਹੀ ਕਹਿ ਰਹੇ ਹੋ, ਕਿਉਂਕਿ ਜਬ ਵੀ ਆਪਣੀ ਫਸਲ ਮੈਂ ਕੋਈ ਵੀ ਲੱਛਣ ਦਿਖਾਈ ਦੇਵੇ, ਉਸਕਾ ਸਹੀ ਨਿਦਾਨ ਸਮੇਂ ਪਰ ਕਰਨਾ ਬਹੁਤ ਜ਼ਰੂਰੀ ਹੈ, ਔਰ ਆਪਾਂ ਜਾਂਚ ਕਰਵਾ ਕੇ ਖਾਦ ਉਰਵਰਕ ਦੇ ਕੇ ਜਾਂ ਦੇਸੀ ਖਾਦ ਦਿਆ, ਤੋ ਇਸ ਤਰ੍ਹਾਂ ਦੇ ਕੇ ਉਸਕੀ ਸਮੱਸਿਆ ਕਰਤਾ ਨਿਜਾਤ ਪਾ ਜਾ ਸਕੇ, ਨਹੀਂ ਪੋਸ਼ਕ ਤੱਤਵੋਂ ਕੀ ਆਪਾਂ ਨੇ ਕਮੀ ਪੂਰੀ ਕਰੀ ਜਾ ਸਕੇ ਹੈ। ਪੋਸ਼ਕ ਤੱਤ ਔਰ ਉਨਕੀ ਕਮੀ ਕੇ ਕੇ ਕੇ ਲੱਛਣ ਦਿਖਾਈ ਦੇ, ਜੇਕਰ ਪੋਸ਼ਕ ਤੱਤਾਂ ਕੀ ਬਾਤ ਕਰਾਂ ਆਪਾਂ, ਮੁਖਿਆ ਨਾਈਟ੍ਰੋਜਨ ਕੇ ਲੱਛਣ, ਪੁਰਾਣੀ ਜੋ ਪੱਤੀਆਂ ਉਹ ਪੀੜੀ ਪੜ ਜਾਏਗੀ, ਯਾਨੀ ਪੀੜੀ ਪੜ ਕੇ ਪੌਦਾ ਕਮਜ਼ੋਰ ਸਾ ਦਿਖਣ ਲੱਗ ਜਾਏਗਾ, ਅਗਰ ਨਾਈਟ੍ਰੋਜਨ ਕੀ ਕਮੀ ਹੋਗੀ, ਤੋ ਬਾਤ ਕਰਾਂ ਫਾਸਫੋਰਸ ਕੀ, ਫਾਸਫੋਰਸ ਕੀ ਕਮੀ ਹੋਗੀ ਤੋ ਪੱਤੀਆਂ ਕੇ ਜੋ ਗਹਿਰੇ ਅਰੇਨੀ ਦੇ ਰੰਗ ਕੀ ਹੈ, ਉਹ ਪੁਰਾਣੀ ਪੱਤੀ ਹੈ ਉਹ ਲਾਲ ਬੈਂਗਣੀ ਸੀ ਦਿਖਣ ਲੱਗ ਜਾਏ, ਕਮਜ਼ੋਰ ਸੀ ਦਿਖਣ, ਕਹਿਣ ਦਾ ਮਤਲਬ ਹੈ ਕਿ ਉਨਕਾ ਰੰਗ
1: ਬਦਲ ਜਾਏਗਾ,
0: ਔਰ ਇਸ ਤਰ੍ਹਾਂ ਤਰ੍ਹਾਂ ਪੋਟਾਸ਼ ਕੀ ਕਮੀ ਹੋਗੀ ਤੋ ਪੱਤੀਆਂ ਕੇ ਕਿਨਾਰੇ ਭੂਰੇ ਔਰ ਜੜੇ ਹੋਏ ਸੇ ਝੁਲਸੇ ਹੋਏ ਸੇ ਦਿਖਣ ਲੱਗ ਗਏ ਪੋਟਾਸ਼ ਕੀ ਕਮੀ ਕੇ ਕਾਰਨ। ਔਰ ਬਾਤ ਕਰਾਂ ਮੈਂ ਕੈਲਸ਼ੀਅਮ ਦੀ ਕਮੀ, ਅਗਰ ਉਸਮੇ ਪਾ ਹੋਈ ਤੋ ਪੱਤੀਓ ਮੈਂ ਉਸਮੇ ਪੌਦੇ ਯਾਨੀ ਜੜੇ ਜੜੇ ਸੇ ਫਲ ਸੜਨ ਸੇ ਲੱਗ ਜਾਏਗੇ, ਇਸ ਪ੍ਰਕਾਰ ਆਪਾਂ ਦਿਖਣ ਲੱਗ ਜਾਏਗੇ। ਔਰ ਬਾਤ ਕਰਾਂ ਮੈਗਨੀਸ਼ੀਅਮ ਕੀ, ਪੱਤੀਓ ਮੈਂ ਪੀੜਾਪਣ ਹੋਣਾ ਔਰ ਜੋ ਉਸਕੇ ਨਰਵ ਹੈ ਉਹ ਹਰੀ ਨਾਰਾਇਣ, ਇਸ ਤਰ੍ਹਾਂ ਕੀ ਮੈਗਨੀਸ਼ੀਅਮ ਕੀ ਕਮੀ ਆਪਾਂ ਦਿਖਣ ਲੱਗ ਜਾਏ ਹੈ। ਫਿਰ ਬਾਤ ਕਰਾਂ ਸਲਫਰ ਕੀ, ਜੋ ਨਈ ਪੱਤੀਆਂ ਹੈ ਉਹ ਪੀਲੀ ਔਰ ਪੂਰੇ ਪੌਦੇ ਕਾ ਰੰਗ ਹਲਕਾ ਪੀੜਾ ਪੜਨ ਲੱਗ ਜਾਏ ਸਲਫਰ ਕੀ ਕਮੀ ਦੇ ਕਾਰਨ।
1: ਠੀਕ,
0: ਫਿਰ ਆਪਾਂ ਬਾਤ ਕਰਾਂ ਕਿ ਆਇਰਨ ਕੀ ਕਮੀ ਹੋ ਜਾਏ ਤਾਂ ਕਿਸ ਤਰ੍ਹਾਂ ਪਛਾਣ ਪਾਵਾਂਗੇ, ਨਈ ਜੋ ਪੱਤੀਆਂ ਹੈ ਉਹ ਪੀਲੀ ਲਗਾਉਣ, ਲੇਕਿਨ ਡੰਡੀ ਉੜਗੀ ਕੇ ਮੇਰਾ ਹਰੀ ਪਾ
1: ਹਰੀ ਪਾ ਜਾ।
0: ਹਾਂ, ਬਾਤ ਕਰਾਂ ਜਿੰਕ ਕੀ, ਪੱਤੀਆਂ ਛੋਟੀ ਜੂਰੀਦਾਰ ਔਰ ਖੜੀਆ ਰੋਗ ਜਿਸ ਨੇ ਬੋਲਿਆ, ਇਸ ਤਰ੍ਹਾਂ ਦਿਖਣ ਲੱਗ ਜਾਵੇਗਾ।
1: ਹਾਂ,
0: ਬੋਰੋਨ ਕੀ ਕਮੀ ਕੇ ਕਾਰਨ ਪੱਤੀਆਂ ਮੋਟੀ ਟੇਢੀ ਫੂਲ ਗਿਰਨਾ, ਇਸ ਪ੍ਰਕਾਰ ਕੀ ਕਮੀ ਪੌਦਿਆਂ ਵਿੱਚ ਦਿਖਾਈ ਦੇਵੇਗੀ। ਮੈਗਨੀਜ਼ ਕੀ ਕਮੀ ਕੇ ਕਾਰਨ ਹਰੇ ਛੋਟੇ ਭੂਰੇ ਭੂਰੇ ਧੱਬੇ ਸੀ ਉਸ ਪਰ ਦਿਖਣ ਲੱਗ ਜਾਏਗੇ, ਇਸ ਤਰ੍ਹਾਂ ਹੀ ਪੋਸ਼ਕ ਤੱਤਵਾਂ ਦੀ ਕਮੀ ਕੇ ਜੋ ਲੱਛਣ ਹੈ ਇਹ ਆਪਾਂ ਆਪਣੇ ਪੌਦਿਆਂ ਵਿੱਚ ਦਿਖਣ ਲੱਗ ਜਾਏ ਹੈ।
1: ਹਾਂ, ਤੋ ਸਾਵਿਤਰੀ ਬਾਣ ਆਪਣੇ ਬਤਾਈ ਕਿ ਜੋ ਜ਼ਿਕਰ ਪਹਿਲੇ ਬਤਾਇਆ ਆਪਣਾ ਨਾਈਟ੍ਰੋਜਨ ਹੈ, ਜਾਂ ਆਪਣੇ ਬਤਾਇਆ ਕਿ ਇਸਮੇ ਪੱਤੀ ਪੀਲੀ ਪੜਨ ਲੱਗ ਜਾਏ, ਤੋ ਇਸਕਾ ਨਿਦਾਨ ਦੇਖ ਜੋ ਉਸਕਾ ਹੈ ਕਿ ਉਹ ਤਾਂ ਆਪਣੇ ਕਿਸਾਨ ਜੋ ਹੈ ਆਪਣੇ ਵਿਗਿਆਨਿਕ ਹੈ, ਆਧੇ ਵਿਗਿਆਨਿਕ ਹੈ, ਬਾਕੀ ਆਪਣੇ ਜੋ ਕ੍ਰਿਸ਼ੀ ਵਿਗਿਆਨਿਕ ਹੈ ਉਹ ਵੀ ਬਤਾਤੇ ਰਹੇ, ਤੋ ਜੋ ਯੂਰੀਆ ਕਾ ਛਿੜਕਾਅ ਉਸਮੇ ਜ਼ਰੂਰ ਕਰਦੇ, ਜਾਂ ਮਿੱਟੀ ਮੈਂ ਅੱਛੀ ਤਰ੍ਹਾਂ ਤਾਂ ਉਸਨੇ ਆਪਣੀ ਮਾਟੀ ਹੈ ਆਪਣੇ ਦੁਆਰਾ ਕਰੋੜੀਆ ਮੈਂ ਸੜੀ ਓੜੀ ਗੋਬਰ ਹੈ ਵਾ ਉਸਮੇ ਗੇਰ ਦੇ, ਤੋ ਉਸ ਤੋਂ ਵਾ ਉਸਕਾ ਬੜੀਆ ਵੋ ਹੋ ਜਾਏਗਾ। ਫਾਸਫੋਰਸ ਕੀ ਬਤਾਇਆ ਆਪਣਾ ਜਿਕ ਉਸਮੇ ਹੈ ਸਿੰਗਲ ਸੁਪਰ ਫਾਸਫੇਟ ਉਸਮੇ ਗੇਰ ਦੇ ਉਸ ਟੈਂਪ ਹੈ, ਔਰ ਪੋਟਾਸ਼ੀਅਮ ਕੀ ਬਤਾਏ ਤਾਂ ਉਸਮੇ ਕੀ ਕਰਾਂ ਮਿਊਰੇਟ ਮਿਊਰੇਟ ਆਫ ਪੋਟਾਸ MOP ਹੈ, ਯੋ ਆਪਣੇ ਜੋ ਜਾਣਾ ਆਪਣੇ ਕਿਸਾਨ ਭਾਈ ਉਸਨੇ ਉਚਿਤ ਮਾਤਰਾ ਕਾ ਉਪਯੋਗ ਉਸਮੇ ਕਰਾਂ, ਤੋ ਆਪਕੇ ਜੋ ਪੋਟਾਸ਼ੀਅਮ ਕੀ ਕਮੀ ਹੈ ਵਾ ਪੂਰੀ ਹੋ ਜਾਏਗੀ, ਆਪਣੇ ਲੋਹ ਤੱਤੋ ਕੀ ਬਤਾਈ ਤੋ ਇਸਮੇ ਵੀ ਕੀ ਕਰਾਂ ਫੇਰਸ ਸਲ